0: ਦੇ ਡੁਮੂਰੀਆ ਮੁਜੀਗਾਂ ਬਾਲਾਂਡੀਆ 9 ਫਰਵਰੀ ਅਤੇ 14 ਫਰਵਰੀ ਜੋਂਗ ਵਿਲਕਿਨਸਨ ਰੋਲੈਂ ਵਿਲਕਿਨਸਨ ਲੋਰੈਂਸ ਕੋਰਫੀਲਡ ਲੇਕਿਨ ਅੰਗਰੇਜ਼ ਸਾਹਿਬ ਕੋ ਹੋੜੋ ਦਿਸੁਮ ਰੇਨ ਸਾਬਿਨ ਮੁੰਡਾ ਮਾਨਕੀ ਕੋ ਸੋਲਾ ਕੇਦ ਕੁਆ ਏਨ ਚਨਾਬ ਕੋਟਗੜ ਸਾਟ ਬੰਤ ਰਿਯਾ ਓਂਡੋ ਰੇਂਗੜਾ ਪੀੜ੍ਹੀ ਰੇਨ ਮੁੰਡਾ ਮਾਨਕੀ ਕੋ ਚੋਂ ਬਾਸਾ ਕਿਆ ਕੇਦ ਕੁਆ ਓਂਡੋ ਓ ਨੈਨ ਬਾਰਸਿੰਗ ਸਾਹਿਦ ਪਾਰਕ ਰੇ ਸੋਲਾ ਨਾਮਾ ਕੇਦ ਕੁਆ ਕਾ ਸੋਲਾਯਨ ਮੁੰਡਾ ਮਾਨਕੀ ਕੋ ਨੈਨ ਬਾਰਸਿੰਗ ਰੁੰਟਾ ਹਾਈ ਸਕੂਲ ਜਪਾ ਰੇ ਟਾਈਕੇਨ ਹਿਸਾ ਦਾਰੂ ਰੇਕੋ ਪਾਸੇ ਕੇਦ ਕੁਆ ਨੇਲੇਕਾਤੇ ਬ੍ਰਿਟਿਸ਼ ਹੋੜੋ ਦਿਸੁਮ ਰੇ ਕਬਜਾ ਉਰਾ ਕਿਡਾ
1: ᱜᱚᱢᱠᱮ ᱢᱩᱸᱰᱟᱹ ᱢᱟᱱ ᱠᱤᱠᱚ ᱫᱚᱞᱟᱞ ᱞᱟᱝ ᱵᱟᱭ ᱠᱚᱣᱟ ᱫᱚᱞᱟᱱ ᱚᱣᱟ ᱠᱚᱞᱟᱝ ᱵᱟᱭᱮ ᱠᱚᱣᱟ ᱱᱟᱠᱟᱨᱟᱡ ᱞᱟᱝ ᱮᱢᱟ ᱠᱚᱣᱟ ᱦᱚᱲᱚ ᱫᱤᱥᱚᱢ ᱨᱮᱭᱟᱜ ᱱᱩᱛᱩᱢ ᱠᱚᱞᱟᱱ ᱞᱟᱝ ᱱᱩᱛᱩᱢᱮᱭᱟ ᱯᱤᱲᱦᱤ ᱫᱚ ᱨᱟᱡᱟ ᱠᱚᱨᱞᱟᱝ ᱦᱟᱹᱴᱤᱧᱮᱭᱟ ᱠᱚᱞᱟᱱ ᱨᱮ ᱢᱤᱸᱰᱚ ᱥᱟᱭᱚᱵ ᱞᱟᱝ ᱵᱟᱞᱤᱭᱮ
2: ᱜᱩᱰ ᱟᱭᱰᱤᱭᱟ ᱠᱮᱯᱴᱮᱱ ᱴᱤᱠᱚ ᱵᱟᱞᱤ ᱠᱟᱱᱟ ᱢᱟᱝ ᱪᱟᱦᱟᱭ ᱜᱩᱰ ᱟᱭᱰᱤᱭᱟ